ਪੰਛੀਆਂ ਨੂੰ। ਜੇ ਰੱਬ ਮਿਲਦਾ ਜੰਗਲ ਫਿਰਿਆ ਤੇ ਰੱਬ ਮਿਲਦਾ ਗਾਂਆਂ ਵੱਛੀਆਂ ਨੂੰ।